0: ਮਾਰ ਮੈਂ ਭਾਜੋ
1: ਇਟੀਵਿਨੋ ਔਰ ਰੇਡੀਓ ਪਿਯੋਮ ਚੁੰ ਕੇ ਦੇ ਵੇਰ ਕੁਆਰੋ
0: ਪਿਯੋਮ ਚੁੰ ਕੇ ਦੇ ਵੇਰ ਕੁਆਰੋ
1: ਪੀ ਮਾਰ ਮੈਂ ਭਾਜੋ
0: ਪੀ ਮਾਰ ਮੈਂ ਭਾਜੋ
2: ਯੂ ਆਰ ਲੰਗ ਯੂ ਬੀ ਡੋ ਟੈਲ ਆ ਲੋਕਾ ਕਾਨੂ ਪੇਨੇ।